0: ਸਿਰਧਾ ਭਾਵ ਸਾਗਰ ਯਾਦ ਕਰਿਆ ਜਾ ਰਿਹਾ ਹੈ। ਤਿਆਗ ਅਰ ਸੇਵਾ ਦਾ ਪ੍ਰਤੀਕ ਗੁਰੂ ਅਰਜਨ ਦੇਵ ਨੇ ਸ਼ਹੀਦਾਂ ਦਾ ਸਰਤਾਜ ਹੀ ਕਿਹਾ ਜਾਵੇ ਹੈ। ਇਹ ਮੌਕੇ ਗੁਰਦੁਆਰਾ ਮਾਏ ਖਾਸ ਦੀਵਾਨ ਸਜਾਈ ਚਿਆ ਅਰ ਗੁਰਬਾਣੀ ਅਰ ਸ਼ਬਦ ਕੀਰਤਨ ਦਾ ਕਾਰਜਕ੍ਰਮ ਰਾਖੀ ਚਿਆ। ਆਖਿਰ ਮਾਏ ਖਾਸ ਸਮਾਚਾਰ ਇੱਕ ਅਰ ਫੇਰੂ ਸੁਣ ਲੈ ਰਹੋ। ਪੀਐਮ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਦਾ ਤਹਿਤ ਰਾਸ਼ਟਰੀ ਕਾਰਜਕ੍ਰਮ ਕੱਲ੍ਹ ਨਈ ਦਿੱਲੀ ਮਾਏ ਦੇਸ਼ ਮਾਏ 200 ਠੌੜਾਂ ਖੇਤਰੀ ਕਾਰਜਕ੍ਰਮ ਫੈਲਾ। ਪ੍ਰਧਾਨਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦਾ ਤਹਿਤ 98% ਫੀਸਦੀ ਅੰਨ ਵਿਤਰਣ EPOS ਮਸ਼ੀਨਾਂ ਕਰਿਓ ਜਾ ਰਿਹਾ ਹੈ। ਮੁੱਖ ਮੰਤਰੀ ਭਜਨ ਲਾਲ ਸ਼ਰਮਾ ਰਾਸ਼ਟਰੀ ਸਤਰੀ ਹੋੜਾ ਮਾਏ ਤਮਗਾ ਜਿੱਤਣ ਵਾਲਾ 50 ਖਿਲਾੜੀਆਂ ਨੇ ਕਨਿਸ਼ਠ ਸਹਾਇਕ ਰਾ ਅਹੁਦਾ ਮਾਥ ਨੌਕਰੀ ਦੀ ਮਨਜ਼ੂਰੀ ਦੀਨੀ। RPSC ਲਾਡਲਾ ਇੱਕ ਸਾਲ ਮਾਏ 47 ਲੱਖ 32 ਉਮੀਦਵਾਰਾਂ ਸਾਰੂ 187 32 ਪ੍ਰੀਖਿਆਵਾਂ ਕਰਾਈ। ਇਸ ਅੱਗੇ ਪ੍ਰਾਦੇਸ਼ਿਕ ਸਮਾਚਾਰ ਬੁਲੇਟਿਨ ਪੂਰੋ ਥਿਓ। ਨਮਸਕਾਰ।
1: ये आकाशवाणी का माउंट आबू केंद्र FM 103.5 MHz पर श्रोताओं साय के साथ बच चुके हैं। लीजिए प्रस्तुत है किसान भाइयों का अपना कार्यक्रम ग्राम भारती।